0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ।
1: ਪੰਜਾਬੀ
2: ਮਾਂ ਕੋ ਬੋਲ ਕੇ ਜਲਦੀ ਮੱਛੀ ਲੇਕਰ ਆਏ।
3: ਹੋ ਹੋ ਆਪਣੀ ਮਾਂ ਕੋ ਬੋਲੋ ਮੈਂ ਲੇਕਰ ਆਊਂਗਾ।
4: ਨਾਮ ਪਰਸ਼ੁਰਾਮ, ਅਧਰਮ ਕਾ ਕਰਤਾ ਹੂੰ ਕਾਮ ਤਮਾਮ।
2: ਅਰੇ ਕਹਾਂ ਹੋ ਤੁਮ?
5: ਹੋ ਹੋ ਆਨੋ ਆਨੋ।
6: ਪਰਿਵਾਰ ਉਸਕੇ ਲਿਏ ਚਾਰੋ ਧਾਮ, ਬਾਹਰ ਵੋ ਹੈ ਪਰਸ਼ੁਰਾਮ।
7: Watch Mr. and Mrs. Parshuram Monday to Sunday at 7:30 PM only on Utsav Plus. Sky Channel 705, Virgin Media 803 and EE392.
8: When you notice something wrong, it tends to grow and eventually take over to the point you can't really think of anything else. If something in your body doesn't feel right, the thought it could be cancer can play on your mind. Tests could put your mind at rest. Finding out sooner is always better. Your NHS wants to see you. Contact your GP practice.
9: Kickstart your day the right way with Brasco on Leica Radio.
10: This super hit song is proudly sponsored by Tilda Basmati Rice. Discover the serious, delicious possibilities with Tilda.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ।
1: You've got great products, loyal customers, but no digital strategy. You're one scroll away from being forgotten. Don't risk it. HeartyHanks.com. Hearty Hanks. Don't disappear. Dominate. Visit HeartyHanks.com today.
2: The sounds of love in Manchester. Leica Radio, Greater Manchester.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ।
1: ਆਪਣੇ ਬਿਜ਼ਨਸ ਕੋ ਯੂਕੇ ਕੇ ਲਾਰਜੈਸਟ ਏਸ਼ੀਅਨ ਕਮਰਸ਼ੀਅਲ ਰੇਡੀਓ ਨੈਟਵਰਕ ਪਰ ਐਡਵਰਟਾਈਜ਼ ਕਰਨੇ ਕੇ ਲਿਏ ਕਾਲ ਕਰੇ ਲਾਈਕਾ ਰੇਡੀਓ ਸੇਲਸ ਔਨ 0161-250-8222 ਜਾਂ ਈਮੇਲ ਕਰੇ sales@laikamedia.co.uk।